ਬਲ ਮੈਸੇਜ ਦੇ ਸੋਰੀ ਸਰ ਮਾ ਵੇਖ ਓਕੇ ਜੀ ਐਮ ਫਰਮ ਸੇਦਾ ਢੇਰ ਜ਼ਿਆਦ ਮਨਨ ਕੋ ਰਿਕਾਰਡਿੰਗ ਨਾ ਦੇਖਾ ਜੀ ਬਲ ਮੈਸੇਜ ਦਾ ਅਗਲੇ ਅਸਲਾਮ ਅਲੈਕਮ ਸ਼ਾਹ ਭਾਈ ਸੇ ਐਮ ਸ਼ਾਹ ਭਾਈ ਬੇਗਾ ਸ਼ੋ ਪ੍ਰੋਗਰਾਮ ਲਾਈਵ ਦੇ ਨੰਨ ਮੇ ਸਲ ਢੇਰ ਖਫਾ ਦੇ ਯੋ ਸ਼ੇਰ ਖੁਰਾਤੂ ਆਏ ਕਰਾ ਐਮ ਐਮ ਬਰੀਰਾ ਆਈ ਐਮ ਬਰੀਰਾ ਅਰਮਾਨੀ ਫਰਮ ਭਟਗ੍ਰਾਮ ਬਰੀਰਾ ਸਾਰਾ ਪਾਰ ਸ਼ੇਰ ਵੇ ਮਖਾ ਯੋ ਸ਼ੇ ਵਾਪਸ ਅਸਲਾਮ ਅਲੈਕਮ ਸੰਗੇ ਭਾਈ ਸਾਇਲੈਂਟ ਭਾਈ ਦਾ